0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
4: AMH Solicitors, Immigration Lawyers at Sovereign House, 184 Nottingham Road, New Bayesford, Nottingham, NG7 7BA. Large free car park available, or call them on 0115 671 3677.

ਓਕੇ ਜੀ, ਵੈਲਕਮ ਬੈਕ ਇਨ ਟੂ ਫੈਜ਼ਾ 97.1 FM ਐਂਡ ਡੈਬ। ਐਂਟਰਟੇਨਮੈਂਟ ਕੇ ਸਾਥ ਸਾਥ ਆਜ ਹਮਾਰਾ ਟਾਪਿਕ ਹੋਗਾ ਸੋਸ਼ਲ ਮੀਡੀਆ ਔਰ ਇੰਟਰਨੈਟ। ਆਜ ਇਸ ਬੈਨੀਫਿਟਸ ਪਰ ਵੀ ਬਾਤ ਕੀ ਜਾਏਗੀ ਔਰ ਜੋ ਹੈ ਇਸ ਜੋ ਸਾਈਡ ਇਫੈਕਟਸ ਹੈ ਉਸਕੋ ਵੀ ਆਪਣੇ ਜੋ ਹੈ ਨਾ ਵੋ ਡਿਸਕਸ ਕੀਆ ਜਾਏਗਾ ਕਿ ਕਿਸ ਤਰ੍ਹਾਂ ਇਹ ਹਮਾਰੀ ਜ਼ਿੰਦਗੀਆਂ ਕੋ ਜੋ ਰੀਸ਼ੇਪ ਕਰ ਰਹੀ ਹੈ ਇਹ ਦੋਨੋਂ ਇਨਵੈਂਸ਼ਨਸ। ਔਰ ਆਪ ਲੋਕੋ ਕੇ ਵੀ ਜੋ ਪਰਸਨਲ ਐਕਸਪੀਰੀਅੰਸਿਸ ਹੈ ਉਨਕੋ ਵੀ ਇਨਕਲੂਡ ਕੀਆ ਜਾਏਗਾ ਆਪਣੇ ਇਸ ਸ਼ੋਅ ਮੇ ਔਰ ਉਸਕਾ ਜੋ ਕੰਟੈਕਟ ਇੱਕ ਵੇ ਆਫ ਕੰਟੈਕਟ ਨੰਬਰ ਹੈ ਵੋ ਆਪਣੇ ਪਾਸ ਅਵੇਲੇਬਲ ਹੈ ਤੋ ਉਸਕੇ ਥਰੂ ਆਪ ਹਮਾਰੇ ਸਾਥ ਜੋ ਹੈ ਕੰਟੈਕਟ ਕਰੇਂਗੇ ਔਰ ਆਪਣਾ ਪਰਸਨਲ ਐਕਸਪੀਰੀਅੰਸ ਵੀ ਹਮਾਰੇ ਸਾਥ ਸ਼ੇਅਰ ਕਰੇਂਗੇ ਜੋ ਹਮ ਸਭ ਮਿਲ ਕੇ ਆਪਣੀ ਕਮਿਊਨਿਟੀ ਕੋ ਬੈਟਰ ਬਣਾਉਣੇ ਕੇ ਲੀਏ ਉਸਕੋ ਜੋ ਹੈ ਵੋ ਸ਼ੇਅਰ ਕਰੇਂਗੇ ਇੱਕ ਦੂਸਰੇ ਕੇ ਸਾਥ। ਜਬ ਸੇ ਇੰਟਰਨੈਟ ਔਰ ਸੋਸ਼ਲ ਮੀਡੀਆ ਔਰ ਸਮਾਰਟਫੋਨਸ ਵਗੈਰਾ ਆਏ ਹੈ ਤੋ ਹਮਾਰੀ ਜ਼ਿੰਦਗੀ ਜੋ ਹੈ ਵੋ ਬਹੁਤ ਜ਼ਿਆਦਾ ਮਸਰੂਫ਼ ਹੋ ਗਈ ਹੈ ਕਿ ਆਪਕੋ ਵੀ ਐਸੀ ਲਗਤਾ ਹੈ। ਤੋ ਹਮਾਰੇ ਜੋ ਸ਼ੋਅ ਹੈ ਇਸਕਾ ਜੋ ਮੇਨ ਪਰਪਜ਼ ਐਂਟਰਟੇਨਮੈਂਟ ਹੈ ਔਰ ਇਸਕੇ ਸਾਥ ਸਾਥ ਇਨਫੋਰਮੇਸ਼ਨ ਕਾ ਵੀ ਐਕਸਚੇਂਜ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਇੱਕ ਫਰਦ ਇੱਕ ਇੱਕ ਜੋ ਪਰਸਨ ਹੋਤਾ ਵੋ ਮਿਲ ਕੇ ਇੱਕ ਜੋ ਹੈ ਨਾ ਵੋ ਸੋਸਾਇਟੀ ਕੋ ਫੋਰਮ ਕਰਤੇ ਹੈ ਔਰ ਜਬ ਵੋ ਸੋਸਾਇਟੀ ਬਣਤੀ ਹੈ ਤੋ ਉਸਮੇ ਇੱਕ ਜੋ ਵੇ ਆਫ ਲਿਵਿੰਗ ਹੋਤਾ ਹੈ ਤੋ ਵੋ ਤਕਰੀਬਨ ਜੋ ਹੈ ਵੋ ਉਸਮੇ ਮਮਾਸਲਤ ਪਾਈ ਜਾਤੀ ਹੈ ਵੋ ਇੱਕ ਦੂਸਰੇ ਸੇ ਮਿਲਤਾ ਜੁਲਤਾ ਹੈ। ਲੇਕਿਨ ਉਸਸੇ ਪਹਿਲੇ ਇੱਕ ਹਮਾਰੀ ਬਹੁਤ ਹੀ ਪਿਆਰੀ ਸੀ ਨਨੀ ਮੁੰਨੀ ਸੀ ਕਮਰਸ਼ੀਅਲ ਬ੍ਰੇਕ ਆ ਰਹੀ ਹੈ ਉਸਕੇ ਉਸ ਪਾਰ ਆਪਕੇ ਸਾਥ ਡਿਟੇਲ ਮੇਂ ਇਸ ਚੀਜ਼ ਪੇ ਬਾਤ ਹੋਗੀ।